0: நெக்ஸ்ட் வி ஹேவ் பஞ்சாபி நம்பர்ஸ் ஆன் மீரிகா போலி 968.
1: ਕਿੱਦਾਂ
2: ਤੂੰ ਇੱਥੇ ਕੀ ਕਰਦਾ?
1: ਤੈਨੂੰ ਵਿਆਹਣਾ ਆ?
2: ਤੇਰਾ ਦਿਮਾਗ ਖਰਾਬ ਆ। ਤੈਨੂੰ ਪਤਾ ਜਦੋਂ ਸਾਰੇ ਘਰ ਤੇ ਇੱਥੇ ਬੈਠੇ ਆ ਕਿਉਂ ਪੰਗੇ ਲੈਣੇ ਫਿਰਦਾ? ਤੈਨੂੰ ਪਤਾ ਜੀ ਮੇਰਾ ਬਾਪੂ ਇੱਥੇ ਆ।
1: ਤੇਰਾ ਬਾਪੂ ਹੀ ਆ, ਲਦੇਨ ਤਾਂ ਨਹੀਂ? ਚੱਲ ਦੇਖ ਫਿਰ।